0: ਸਰਕਾਰ ਜੰਮੂ ਕਸ਼ਮੀਰ ਦੇ ਦੂਰ ਦਰੇੜੇ ਇਲਾਕਿਆਂ 'ਚ ਮਿਆਰੀ ਸ਼ਿਕਸ਼ਾ ਦੀ ਪੁੱਜ ਵਧਾਉਣ ਲਈ ਵਚਨਬੱਧੀ ਦੀ ਹੈ। ਖੇਡ ਮੰਤਰੀ ਸਤੀਸ਼ ਸ਼ਰਮਾ ਹੋਰੇ ਸ੍ਰੀਨਗਰ ਦੇ ਮੇਪਲ ਆਈਵੀ ਫਲੀ ਮਾਰਕੀਟ 'ਚ ਸਵਦੇਸ਼ੀ ਉਤਪਾਦਾਂ ਨੂੰ ਬੜਾਵਾ ਦੇਣ ਪਰ ਜ਼ੋਰ ਪਾਇਆ। ਮੁੱਖ ਸਕੱਤਰ ਅਟਲ ਡੁਲੂ ਹੋਰੇ ਜੰਮੂ ਕਸ਼ਮੀਰ ਦੇ ਪ੍ਰਮੁੱਖ ਆਰਥਿਕ ਖੇਤਰਾਂ ਦੇ ਵਿਕਾਸ ਲਈ ਇਤਧਾਰਕਾਂ ਕੰਨੇ ਸਲਾਹ ਮਸ਼ਵਰੇ ਆਸਤੇ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ। ਜੰਮੂ ਦੇ ਡਿਪਟੀ ਕਮਿਸ਼ਨਰ ਹੋਰੇ ਮਰਦਮਸ਼ੁਮਾਰੀ 2027 ਦੇ ਤਹਿਤ ਕੱਲ੍ਹ ਥਮਾਂ ਸ਼ੁਰੂ ਹੋਣ ਦੀ ਆਪੋ ਆਪਣੀ ਗਿਣਤਰੀ ਕਰਨ ਵਾਲੀ ਪ੍ਰਕਿਰਿਆ 'ਚ ਲੋਕਾਂ ਦੀ ਵਧੀ ਚੜੀਆ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪੋਰਟਲ ਬਦਲੇ 6 ਵਜੇ ਥਮਾਂ ਲਾਈਵ ਹੋਈ ਜਾਗ। ਹੁਣ ਖ਼ਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ।
1: ਜੰਮੂ ਕਸ਼ਮੀਰ ਦੀ ਪਾਰੰਪਰਿਕ ਸਮਰਥ ਗੀ ਭਾਰਤ ਦੇ ਮਹੱਤਵਕਾਂਕਸ਼ੀ ਕੱਪੜਾ ਨਿਰਯਾਤ ਵਾਲੇ ਨਜ਼ਰੀਏ ਮੁਜਬ ਬਣਾਉਣ ਦੀ ਦਿਸ਼ਾ 'ਚ ਇੱਕ ਵੱਡੀ ਪਹਿਲਕਦਮੀ ਦੇ ਤਹਿਤ ਪ੍ਰਦੇਸ਼ ਦੇ ਦਸਤਕਾਰੀਆਂ ਅਤੇ ਅੱਤਖੱਡੀ ਮਹਿਕਮੇ ਨੇ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਸਹਿਯੋਗ ਕੰਨੇ ਸ੍ਰੀਨਗਰ ਦੇ SKICC 'ਚ 2 ਦਿਨੇ ਦੀ ਇੱਕ ਵੱਡੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਿਹਦਾ ਵਿਸ਼ੇ ਹੈ ਵੈਸ਼ਵਿਕ ਬਾਜ਼ਾਰਾਂ ਲਈ ਕੱਪੜਾ 2030 ਤੋੜੀ 100 ਬਿਲੀਅਨ ਡਾਲਰਾਂ ਦੇ ਨਿਰਯਾਤ ਦਾ ਲਕਸ਼ ਹਾਸਲ ਕਰਨ ਗਿੱਤੇ ਰਣਨੀਤੀ। ਇਸ ਕਾਰਜਕ੍ਰਮ ਨੇ ਨੀਤੀਆਂ ਬਣਾਉਣ ਵਾਲੇ ਨਿਰਯਾਤ ਕਰਨ ਵਾਲੇ ਉਦਯੋਗਪਤੀਆਂ ਕਾਰੀਗਰਾਂ ਉਦਮੀਆਂ ਨਿਰਯਾਤ ਨੂੰ ਬੜਾਵਾ ਦੇਣ ਵਾਲੀ ਕੌਂਸਲਿੰਗ ਅਤੇ ਹੋਰਨੇ ਸਬੰਧਤ ਧੜੇ ਨੂੰ ਇੱਕ ਸਾਂਝੇ ਮੰਚ ਉੱਪਰ ਆਉਣ ਦਾ ਮੌਕਾ ਦਿੱਤਾ। ਉਦਯੋਗ ਅਤੇ ਵਪਾਰ ਮਹਿਕਮੇ ਦੇ ਕਮਿਸ਼ਨਰ ਸੈਕਟਰੀ ਹੋਰੇ ਆਲਮੀ ਸਤਹ ਦੇ ਕੱਪੜਾ ਬਾਜ਼ਾਰਾਂ 'ਚ ਜੰਮੂ ਕਸ਼ਮੀਰ ਦੀ ਮੌਜੂਦਗੀ ਵਧਾਉਣ ਬਾਰੇ ਵਿਆਪਕ ਗੱਲਬਾਤ ਕੀਤੀ। ਸਿੱਖਿਆ ਮੰਤਰੀ ਸਕੀਨਾ ਇਤੂ ਹੋਰੇ ਆਖਿਆ ਜੇ ਸਰਕਾਰ ਜੰਮੂ ਕਸ਼ਮੀਰ ਦੇ ਦੂਰ ਦਰੇਡੇ ਇਲਾਕਿਆਂ 'ਚ ਰਵਰ ਦੇ ਵਿਦਿਆਰਥੀਆਂ ਲਈ ਸਿਕਸ਼ਾ ਦੇ ਬਿਹਤਰੀਨ ਮੌਕੇ ਯਕੀਨੀ ਬਣਾਉਣੇ ਅਤੇ ਮਿਆਰੀ ਸਿਕਸ਼ਾ ਤੋੜੀ ਪੁੱਜ ਦਾ ਵਿਸਤਾਰ ਕਰਨ ਲਈ ਵਚਨਬੱਧੀ ਦੀ ਹੈ। ਇਤੂ ਹੋਰੇ ਇਹ ਗੱਲ ਉਧਮਪੁਰ ਜ਼ਿਲ੍ਹੇ 'ਚ ਮਜਾਲਤਾ ਵਾਲੇ ਸਰਕਾਰੀ ਡਿਗਰੀ ਕਾਲਜ ਦੀ ਨਵੀਂ ਬਣਾਈ ਗਈ ਇਮਾਰਤ ਦੇ ਉਦਘਾਟਨ ਸਮਾਰੋਹ ਦੌਰਾਨ ਆਖੀ। ਆਪਣੇ ਸੰਬੋਧਨ 'ਚ ਸਕੀਨਾ ਇਤੂ ਹੋਰੇ ਸਥਾਈ ਕੈਂਪਸ ਵਾਲੀ ਇਮਾਰਤ ਦਾ ਨਿਰਮਾਣ ਕੰਮ ਕਾਮਯਾਬੀ ਕੰਨੇ ਸਬੂਰਾ ਹੋਣੇ ਪਰ ਕਾਲਜ ਪ੍ਰਸ਼ਾਸਨ ਅਤੇ ਮੁਕਾਮੀ ਸਮੁਦਾਇ ਨੂੰ ਵੀ ਮੁਬਾਰਕਬਾਦ ਦਿੱਤੀ। ਉਧਮਪੁਰ ਈਸਟ ਥਮਾਂ ਵਿਧਾਇਕ ਰਣਬੀਰ ਸਿੰਘ ਪਠਾਨੀਆ, ਉੱਚ ਸਿੱਖਿਆ ਵਿਭਾਗ ਦੇ ਕਮਿਸ਼ਨਰ ਸੈਕਟਰੀ ਰਾਮ ਨਿਵਾਸ ਸ਼ਰਮਾ ਅਤੇ ਉਧਮਪੁਰ ਦੇ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪਾਰ ਵੀ ਉੱਥੇ ਮੌਜੂਦ ਹੈ। ਮਗਰਾ ਪੱਤਰਕਾਰਾਂ ਕੰਨੇ ਗੱਲ ਕਰਦੀ ਹੋਈ ਮੰਤਰੀ ਸਕੀਨਾ ਇਤੂ ਹੋਰੇ ਆਖਿਆ,
2: ਅਗਰ ਆਪ ਕਾਲਜ ਖੋਲੇਂਗੇ ਔਰ ਕਾਲਜ ਕਮਰੇ ਮੈਂ ਹੋਗਾ, ਵਹਾਂ ਆਡੀਟੋਰੀਅਮ ਨਹੀਂ ਹੋਗਾ, ਵਹਾਂ ਬਾਕੀ ਫੈਸਿਲਿਟੀਜ਼ ਨਹੀਂ ਹੋਂਗੀ। ਵੋ ਮਕਸਦ ਜੋ ਆਪ ਕਾਲਜ ਖੋਲ ਕੇ ਪੂਰਾ ਕਰਨਾ ਚਾਹਤੇ ਹੈਂ, ਇੱਕ ਬੱਚੇ ਕੋ ਪੜ੍ਹਾਉਣਾ ਚਾਹਤੇ, ਵੋ ਪੂਰਾ ਨਹੀਂ ਹੋ ਸਕਤਾ। ਜਬ ਤੱਕ ਆਪ ਪੂਰਾ ਇਨਫਰਾਸਟ੍ਰਕਚਰ ਨਹੀਂ ਦੇਂਗੇ, ਬਿਲਡਿੰਗ ਨਹੀਂ ਦੇਂਗੇ, ਜਬ ਯੇ ਫੈਸਿਲਿਟੀ ਹੋਂਗੀ ਤੋ ਤਭੀ ਮੈਂ ਸਮਝਦੀ ਹੂੰ ਕਿ ਹਮ ਫਖਰ ਸੇ ਕਹਿ ਸਕਤੇ ਹੈਂ ਕਿ ਹਮਨੇ ਐਜੂਕੇਸ਼ਨ ਸਿਸਟਮ ਕੋ ਬਿਹਤਰ ਬਣਾਇਆ। ਹਮਾਰੀ ਕੋਸ਼ਿਸ਼ ਹੈ ਕਿ ਹਮ ਬਿਹਤਰ ਸੇ ਬਿਹਤਰ ਐਜੂਕੇਸ਼ਨ ਇਨਫਰਾਸਟ੍ਰਕਚਰ ਦੇ ਔਰ ਉਸਕੇ ਅੰਦਰ ਸਾਰੀ ਫੈਸਿਲਿਟੀਜ਼ ਬਿਹਤਰ ਸੇ ਬਿਹਤਰ।
1: ਖੇਡ ਮੰਤਰੀ ਸਤੀਸ਼ ਸ਼ਰਮਾ ਹੋਰੇ ਕੱਲ੍ਹ ਸ੍ਰੀਨਗਰ ਵਾਲੇ ਅਮਰ ਸਿੰਘ ਕਲੱਬ 'ਚ ਫਲੀ ਮਾਰਕੀਟ ਦਾ ਦੌਰਾ ਲਾਈਏ ਦੇਸੀ ਉਤਪਾਦਾਂ ਮਕਾਮੀ ਉਦਮਿਤਾ ਅਤੇ ਘਰੇਲੂ ਮਾਰਕਿੰਗ ਨੂੰ ਬੜਾਵਾ ਦੇਣ ਦੀ ਜ਼ਰੂਰਤ ਹੈ ਪਰ ਜ਼ੋਰ ਪਾਇਆ ਤਾਂ ਜੇ ਖਿੱਤੇ ਦੀ ਅਰਥ ਵਿਵਸਥਾ ਅਤੇ ਸੰਸਕ੍ਰਿਤਿਕ ਪਛਾਣ ਦੋਵੇਂ ਗੀ ਗੈ ਮਜ਼ਬੂਤੀ ਹਾਸਲ ਹੋਈ ਸਕੇ। ਮੁੱਖ ਮੰਤਰੀ ਹੁੰਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਵੀ ਇਸ ਮੌਕੇ ਪਰ ਉੱਥੇ ਮੌਜੂਦ ਹੈ। ਆਪਣੇ ਦੌਰੇ ਦੌਰਾਨ ਖੇਡ ਮੰਤਰੀ ਹੋਰੇ ਵੱਖ ਵੱਖ ਸਟਾਲਾਂ ਦਾ ਦੌਰਾ ਲਾਇਆ ਜਿੰਦੇ 'ਚ ਫੈਸ਼ਨ, ਦਸਤਕਾਰੀ, ਖਾਣੇ ਪੀਣੇ, ਸਜਾਵਟ ਅਤੇ ਆਮ ਜੀਵਨ ਸ਼ੈਲੀ ਕੰਨੇ ਜੁੜੇ ਦੇ ਵੱਖ ਵੱਖ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉੱਥੇ ਸਟਾਲ ਲਾਉਣ ਵਾਲੇ ਅਤੇ ਆਮ ਲੋਕਾਂ ਕੰਨੇ ਗੱਲ ਕਰਦੀ ਹੋਈ ਸਤੀਸ਼ ਸ਼ਰਮਾ ਹੋਰੇ ਆਖਿਆ ਜੇ ਫਲੀ ਮਾਰਕੀਟ ਜਿਨੇ ਮੰਚ ਮਕਾਮੀ ਨੌਜਵਾਨਾਂ, ਕਾਰੀਗਰਾਂ ਅਤੇ ਕੰਨੇ ਸਟਾਰਟਅਪਸ ਨੂੰ ਵੀ ਬੇਸ਼ੁਮਾਰ ਮੌਕੇ ਉਪਲਬਧ ਕਰਵਾਉਂਦੇ ਨੇ। ਮਗਰਾ ਪੱਤਰਕਾਰਾਂ ਕੰਨੇ ਗੱਲ ਕਰਦੀ ਹੋਈ ਮੰਤਰੀ ਸਤੀਸ਼ ਸ਼ਰਮਾ ਹੋਰੇ ਆਖਿਆ,
3: 60-70 ब्रांड्स पूरे देश से यहाँ आए हैं, फ्ली मार्केट जिसे कहा जाता है। आई कंग्रेचुलेट राघव जी एंड मैम कि हमें बड़े अच्छे माहौल में यहाँ अमर सिंह क्लब के लॉन्च में मौका मिला आने का। और एक मैसेज है, पीस प्रॉस्पेरिटी ब्रदरहुड, पूरे देश से लोग आए हैं, स्पेशली मेजोरिटी वुमेन विद वंडरफुल ब्रांड्स। मैं तो बहुत ही अच्छा फील कर रहा हूँ, फर्स्ट ऑफ इट्स काइंड है कश्मीर में। आई कंग्रेचुलेट ऑल द वंडरफुल लेडीज हियर, और अब तो इनका ही जमाना है। वी हैव टू प्रिपेयर आवरसेल्फ टू फॉर ए सोसाइटी बीइंग लेड बाय वुमेन।
1: ਫੌਜ ਦੀ ਵਾਈਟ ਨਾਈਟ ਕੋਰ ਦੇ GOC ਲੈਫਟੀਨੈਂਟ ਜਨਰਲ PK ਮਿਸ਼ਰਾ ਹੋਰੇ ਕ੍ਰੋਸਡ ਸੋਡਸ ਡਿਵੀਜ਼ਨ ਦੇ GOC ਹੁੰਦੇ ਕੰਨੇ ਅਖਨੂਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਲਾਇਆ ਅਤੇ ਕਬਜ਼ਾ ਰੇਖਾ ਪਰ ਮੌਜੂਦਾ ਸੁਰੱਖਿਆ ਹਾਲਾਤ ਅਤੇ ਕਾਰਵਾਈਆਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਕੋਰ ਕਮਾਂਡਰ ਹੋਰੇ ਸੈਨਾ ਅਤੇ BSF ਦੇ ਤਾਲਮੇਲ, ਲਗਾਤਾਰ ਚੌਕਸੀ ਅਤੇ ਕਬਜ਼ਾ ਰੇਖਾ ਪਰ ਵੱਡੀ ਕਾਰਵਾਈਆਂ ਲਈ ਸਭਨੇ ਅਧਿਕਾਰੀਆਂ ਅਤੇ ਜਵਾਨਾਂ ਦੀ ਸਰਾਹਨਾ ਕੀਤੀ। ਉਨੇ ਉਭਰਦੀ ਸੁਰੱਖਿਆ ਚੁਣੌਤੀਆਂ ਦਾ ਅਸਰਦਾਰ ਢੰਗਾਂ ਨੇ ਮੁਕਾਬਲਾ ਕਰਨ ਲਈ ਸਮਰਥ ਵਿਕਾਸ ਪ੍ਰੌਦਯੋਗਿਕੀ ਦੇ ਇਸਤੇਮਾਲ ਅਤੇ ਤਿਆਰੀਆਂ 'ਚ ਨਵੀਆਂ ਕਾਢੇ ਪਰ ਲਗਾਤਾਰ ਧਿਆਨ ਦੇਣ ਲਈ ਵੀ ਉਹਦੀ ਸਿਫਤ ਕੀਤੀ। ਇਹ ਖਬਰਾਂ ਸਾਡੀ ਵੈਬਸਾਈਟ newsonair.gov.in ਪਰ ਉਪਲਬਧ ਨੇ। ਇਹਦੇ ਇਲਾਵਾ ਤੁਸੀਂ ਖਬਰਾਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਅਤੇ DTH ਪਰ ਵੀ ਸੁਣੀ ਸਕਦੇ ਹੋ। ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਥਮਾਂ ਸੁਣਾ ਰਹੇ ਹੋ। ਹੁਣ ਬਾਕੀ ਦੀਆਂ ਖਬਰਾਂ ਕੰਨੇ ਅਭਿਲਾਸ਼ਾ ਸ਼ਰਮਾ।
0: ਮੁੱਖ ਸਕੱਤਰ ਅਟਲ ਡੁੱਲੂ ਹੋਰੇ ਸੈਲਸਫਾ, ਰਾਈਬਾਈ, ਦਸਤਕਾਰੀਆਂ ਅਤੇ ਉਦਯੋਗਾਂ ਸਬੰਧੀ ਖੇਤਰਾਂ ਨੂੰ ਤਗੜਾ ਬਣਾਉਂਦੇ ਹੋਏ